ਦੋ ਕੁੜੀਆਂ ਸਾਡੀ ਗਲੀ ਚ ਰਹਿੰਦੀਆਂ, ਇੱਕ ਪਤਲੀ ਇੱਕ ਭਾਰੀ। ਉਹ ਭਾਰੀ ਦਾ ਤੇ ਵਿਆਹ ਹੋ ਗਿਆ, ਪਤਲੀ ਲੱਗੇ ਪਿਆਰੀ। ਕੇ ਦਾਲ ਮੈਂ ਨਮਕ ਭੁੱਲ ਗਈ, ਕੇ ਦਾਲ ਮੈਂ ਨਮਕ ਭੁੱਲ ਗਈ। ਜਦ ਖਿੱਚ ਕੇ ਉਹ ਜਦ ਖਿੱਚ ਕੇ ਛੇੜੇ ਨੇ ਅੱਖ।

0: The voice for your community. The voice of the city. CJMR 1320.
1: ਓ ਗਿਣਦਾ ਫਿਰੇਗਾ ਤਾਰੇ
2: ਤੀਜਾ ਨੋ ਨਿਜਰ

0: You're listening to CJMR, the voice of the city, a division of White Oaks Communications.
1: ਕੰਮਾਂ ਕਾਰਾਂ ਚ ਬਿਜ਼ੀ ਆ, ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਕੋਈ ਹੋਰ ਵਿਆਹੁਣ ਆ ਜਾਊਗਾ। ਮੰਗ ਤੂੰ ਚੱਟ ਦੀ ਆ ਤੇ ਵਿਆਹੁਣ ਵੀ ਤੈਨੂੰ ਫਿਰ ਚੱਟ ਹੀ ਆਊਗਾ।

0: ਜੀਦੇ ਵਿੱਚ ਦੀ ਸਾਹ ਵਗਦੇ ਸੀ, ਜੀਦੇ ਵਿੱਚ ਦੀ ਸਾਹ ਵਗਦੇ ਉਹ ਬਿਨਾਂ ਸਾਹਾਂ ਤੋਂ ਆਪ ਨਿਭਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ, ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ, ਰੋ ਰੋ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜਾਗ ਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ, ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਪਾਣੀ ਵਿੱਚ ਬਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ, ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। ਟੀ ਆਰ ਪੀ ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ, ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ।
1: Encouraging community, culture, and unity. CJMR 1320.

0: Where culture lives, this is CJMR 1320, the voice of the city.
1: ਬਾਪੂ ਰੋਵੇ ਮੱਚ ਗਈ ਫਸਲ ਗੁੜੇ ਪੰਜ ਛੇ ਕਿੱਲੇ ਨਾਲ ਚਾਚੇ ਦੇ ਸਾਨੂੰ ਚੱਪਲਾਂ ਹੁਣ ਤੱਕ ਜੁੜੀਆਂ ਨਹੀਂ ਕਿੱਥੋਂ ਲਈਏ ਬੈਗ ਵਰਸਾਚੇ ਦੇ ਸੁਪਨੇ ਵੀ ਆਉਣ ਸਲਾਬੇ ਨੀ ਸਾਡੇ ਘਰ ਦੀਆਂ ਛੱਤਾਂ ਕੱਚੀਆਂ ਨੇ ਕਰਜ਼ੇ ਵਿੱਚ ਡੁੱਬੇ ਹਰਫ ਦੀਆਂ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ ਅੱਜ ਘੇਰੇ ਹਾਂ।

0: ਹੁਣ ਤਾਂ ਸਰਦਾਰ ਸਿਮਰਜੀਤ ਮਾਨ ਵੀ ਜਿੱਤ ਗਿਆ। ਜਿੱਤ ਗਿਆ ਕਹਿੰਦੇ ਜੋ ਸਿੱਧੂ ਲਿਖ ਗਿਆ, ਉੱਤੋਂ ਗਾਇਆ ਵੀ ਐਸਾ ਕਿ ਪੱਤਾ ਪੱਤਾ ਸੀ ਫੈਨ ਹੋ ਗਿਆ। ਪਰ ਬਈ ਅੱਜ SYL ਵੀ ਬੈਨ ਹੋ ਗਿਆ, SYL ਵੀ ਬੈਨ ਹੋ ਗਿਆ ਵੀਰੇ ਕਿਉਂ।
1: You're listening to CJMR 1320, the voice of the city.

ਬਹੁਤ ਦੇਖ ਲੈ ਬਣਾ ਕੇ ਯਾਰ ਬੇਲੀ ਗੋਰੀ ਹੈ ਮੈਂ ਕਿਸੇ ਗੱਲੋਂ ਬੰਦ ਨਵਿਆਂ ਦੀ ਕੀਤੀ ਭਰਤੀ ਖਾ ਖਾ ਕੇ ਕਈ ਤਰ੍ਹਾਂ ਦੀਆਂ ਭਾਸ ਮਾਰਕਾਂ ਨੇ ਫਿਰ ਬੱਕਰੀ ਗਾਂਧੀ ਦੀ ਘਾਹ ਕਿੱਥੇ ਚੜਦੀ ਹੜੇ ਤੁਰ ਗਿਆ ਬਣ ਬਣ ਡੱਬਾਂ ਦੇ ਮੌਜਰ ਬਹੁਤ ਤੁਰ ਗਈਆਂ ਬਣ ਬਣ ਰਾਇਫਲਾਂ ਕੁੜੇ ਨੀ

0: You're listening to CJMR, the voice of the city, a division of White Oaks Communications.
1: ਹਾਂ ਤਾਂ ਦੋਸਤੋ ਗੱਲ ਏਦਾਂ ਕਿ ਬਈ ਮੈਂ ਰਾਤ ਨੂੰ ਬੈਠਾ ਸੀਗਾ ਮੂਡ ਰੂਮ ਵੱਲ ਦੇਖੀ ਜਾਂਦਾ ਤੇ ਉਹਦੇ ਵਿੱਚ ਮੈਂ ਚੰਨ ਨੂੰ ਦੇਖਿਆ ਤੇ ਮੈਂ ਚੰਨ ਨੂੰ ਦੇਖਿਆ ਤਾਂ ਉਹਨੇ ਮੇਰੇ ਨਾਲ ਕੀ ਗੱਲਾਂ ਕੀਤੀਆਂ ਜਿਵੇਂ ਮੈਨੂੰ ਐਂ ਲੱਗਿਆ ਸੁਣ ਕੇ।

ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ। ਮੇਰੇ ਲਈ ਦੁਨੀਆ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ। ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ ਹਾਂ।

0: CJMR 1320.
1: ਇੱਥੇ ਬੰਦੇ ਨੂੰ ਆਪਣੀ ਜਾਨ ਦੇਣੀ ਪੈਂਦੀ ਹੈ ਲੋਕਾਂ ਨੂੰ ਇਹ ਦਿਖਾਉਣ ਖਾਤਰ ਵੀ ਮੇਰੀ ਕੀਮਤ ਕੀ ਸੀ। ਅੱਜ ਉਹ ਚੱਲ ਗਿਆ ਵਿਚਾਰਾ, ਸਾਨੂੰ ਛੱਡ ਗਿਆ, ਉਹਦੀ ਇੰਨੀ ਸੱਚ ਬੋਲਣ

0: where cultures connect. CJMR 1320, the voice of the city.
1: Oh, Javi. Tu phir aa gaya. Tainu pichli var kahi gal yaad nahi.
2: ਸਾਡਾ ਦੇਖ ਦੇਖ ਹਾਲ ਹੱਥ ਜੋੜੀ ਬੈਠਾ ਕਾਲ ਬੰਦੇ ਸਾਰੇ ਹੀ ਰੈਕਟ ਵਿੱਚ ਈੜੇ ਨੇ ਮੌਲਕੇ ਨੂੰ ਵਾਂਗੂ

ਵਿਕਣ ਦੇ ਮੌਕੇ ਬਹੁਤ ਮਿਲੇ ਪਰ ਛੱਡੀ ਕਦੇ ਜ਼ਮੀਨ ਨਹੀਂ ਮੇਰੇ ਨਾਲ ਦਿਆਂ ਨੂੰ ਪੁੱਛ ਲੈ ਤੂੰ ਜੇ ਮੇਰੇ ਉੱਤੇ ਯਕੀਨ ਨਹੀਂ ਅਫਵਾਹਾਂ ਤਾਂ ਉਂਝ ਬਹੁਤ ਨੇ ਪਰ ਦੋ ਚਾਰ ਹੀ ਜਾਣਦੇ ਨੇ ਤੇਰਾ ਸਿਮਰ ਅਸਲ ਵਿੱਚ ਚੀਜ਼ ਕੀ ਹੈ ਉਹਦੇ ਯਾਰ ਹੀ ਜਾਣਦੇ ਨੇ ਉਹਦੇ ਯਾਰ ਹੀ ਜਾਣਦੇ ਨੇ।

0: You're listening to CJMR 1320, the voice of the city.
1: ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ ਮਟਕਾਈ ਮੁੰਡੇ ਹੋ ਗਏ ਸ਼ਰਾਬੀ ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ

0: ਸਕੇ।
1: ਸਾਡਾ ਰਾਠਾਂ ਦੇ ਘਰੇ ਹੀ ਰਾਠ ਜੰਮਦੇ ਆ, ਕੰਮ ਸੁਣ ਕੇ ਯਾਰਾਂ ਦਾ ਵੈਰੀ ਕੰਬਦੇ ਆ। ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ, ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ ਆ। ਰੱਖੀ ਦੀ ਨੀ ਪਲ ਪੱਲੇ ਆ ਮਸ਼ੂਕ ਦੀ, ਉਹ ਮੈਨੂੰ ਜੰਮਦੇ ਨੂੰ ਆ ਜੰਮਦੇ ਨੂੰ।

ਦਾ ਪਹਿਲਾਂ ਹਾਰ ਦੀਏ ਅਸੀਂ ਖਬਰਾਂ ਦੇ ਵਿੱਚ ਆਵਾਂਗੇ। ਕੱਲੇ ਕਹਿਰੇ ਆਏ ਆ ਦੇ ਵਿੱਚ ਵੀ ਕੋਈ ਸ਼ੱਕ ਨਹੀਂ, ਜਾਣ ਲੱਗੇ ਪਰ ਪੰਸਦ ਮਿੱਠੀਏ ਨਾਲ ਹੀ ਲੈ ਕੇ ਜਾਵਾਂਗੇ।

ਚੰਡੀਗੜ੍ਹ ਦਾ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ 2 ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।

ਝੱਲਣਾ ਨੀ ਭਾਰ ਤੇਰੀ ਕਿਸੇ ਲੱਤ ਨੇ ਜਾਣੀ ਹੋਣਾ ਜੋ ਕੁੜੀ ਪਿੱਛੇ ਖਾਂਦੇ ਸਲਫਾਸ ਤੇਰੇ ਨਾਲ ਲਈ ਜੱਲੀ ਬੰਦੇ ਯੱਟ ਨਾਲ ਖਾਸ ਕਿਤੇ ਟੱਕਰੇ ਜੇ ਕੱਲਾ ਤੇਰਾ ਯਿਲਦਾਂਗੇ ਮਾਸ।

0: ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।
1: Your home for culture, community, and unity here on CJMR 1320.

0: Keep it on the voice of the city, CJMR 1320.
1: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ ਉਥੋਂ ਕਦੇ ਨਹੀਂ ਭੱਜੀਦਾ, ਜੌਲ ਸਿਆਂ ਬਸ ਸਿੱਖਦਾ ਰਹੇ ਇਸ ਉਮਰੇ ਨੀ ਰੱਜੀਦਾ। ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਝੁਕ ਜਾਂਦਾ ਏ, ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ, ਬੰਦਾ ਮੁੱਕਦਾ ਮੁੱਕ ਜਾਂਦਾ।